0: 92.7 FM, Radio Mirchi, New Jersey. Also available on 103.3 FM, HD2. It's hot.
1: ਕੁੜੀ ਕਹਿੰਦੀ ਬੇਬੀ ਪਹਿਲਾਂ ਜੇ ਗੁਆ ਲੈ ਲੋ, ਫਿਰ ਜਿੰਨਾ ਮਰਜ਼ੀ ਪਿਆ ਲੈ ਲੋ, ਪਿਆ ਲੈ ਲੋ।

ਬਈ ਸੋਹਣੀ ਮਾਡਲ ਲੱਗਦੀ ਮਾਡਲ ਟਾਊਨ ਚ ਰਹਿੰਦੀ ਉਹ ਛੋਟੇ ਮੋਟੇ ਲੋਕਾਂ ਨਾਲ ਨਾ ਮਿਲੇ ਨਾਲੇ ਛੋਟੀ ਮੋਟੀ ਗੱਡੀ ਚ ਨੀ।